0: ਕਿੱਥੇ ਆ ਗਏ ਸੀ
1: ਪਤਾ ਨਹੀਂ ਯਾਰ ਕਰਦਾ ਕੀ
0: ਮੈਨੂੰ ਲੱਗਾ ਕੋਈ ਕੁੜੀ ਦੀ ਚੱਕਰ ਹੋਣੀ ਹੈ
2: ਕੁੜੀ ਨੇ ਇਹਦਾ ਮਨ ਮੋਲਿਆ ਤੇ ਮੇਰਾ ਦਿਲ ਘੁਲਿਆ
0: ਜੱਗੀ ਕੁਛ ਕਹਿ ਯਾਰ
2: ਪੈਸਾ ਨਾ ਕੁਛ ਪਤਾ ਲੱਗ ਜਾ।